ਬਾਹਰ ਸੁਣਿਆ ਕਿਚਨੇ ਹੀ ਬੀਤਾ ਰੋਟੀ ਛੁੱਟੀ ਪਕਾਉਣੇ ਖਾਣੇ ਉਹਨਾਂ ਨੇ ਨਾ ਵੀ ਔਰ ਸਪੈਸ਼ਲ ਜਨਾਬ ਬ੍ਰੈਡਫੋਰਡ ਏਸ਼ੀਆ ਰੇਡੀਓ ਨੇ ਜਿਤਨੇ ਵੀ ਲਿਸਨਰ ਹੈ ਉਹਨਾਂ ਨੇ ਨਾ ਵੀ ਜੀ ਜਿਆ ਜੀ ਤਾਂ ਪੀਜ਼ਾ ਮਾਸਟਰ ਮੋਹਮਦ ਯਾਸੀਨ ਸਾਹਿਬ ਲਓ ਜੀ ਗੁਮਨਾਮ ਮੌਲਾਨਾ ਗੁਮਨਾਮ ਸਾਹਿਬ ਤੁਸਾਂ ਨੇ ਵੀ